ਮਿਨਾ ਥਰੀ ਚਿਤਨ ਲੁੱਟਾ ਮਿਨਾ ਲੁੱਟਾ ਚਿਤਾਨ ਤੁਈ ਅਮਿਨ ਨਵਾ ਚਵਾਰ ਬਬੈਰ ਪਸੀ ਮੀਨਾ ਔਰ